ਵੇਤੋ ਤਿਬੈ ਮੀਹੁ ਦਾਸ਼ ਅਦੀ ਅੱਲਾਹ ਰਹਿਮਤੁਨ ਤਿਬੈ ਮੀਹੁ ਉਮੀਦ ਖੰਡਾ ਨੁਲਾਸ਼ ਹਮ ਕਸ਼ਰੂੰ ਖਾ ਫਿਰ ਮੀਹੁ ਮਿਨਵੀ ਅੱਲਾਹ ਰਹਿਮਤੁਨ ਉਮੀਦ ਖੰਡੇ ਨੁਲਾਨ ਤੇ।

ਨਵਾਬਗੇ ਤੇਰੇ ਕੋਫਾ ਇਨ ਏਵਰਿੰਗੇ ਮੱਚਾ ਅਤਵਿਦਾਨ ਕਮਗੇ ਬਿਰੇ ਨੁਅਤਾ ਏਵਰਿੰ ਨੁਦੇਨ ਤਿੱਬਾ ਕੁਲ್ਲਿਯਕ ਕਿਯਾਮਤਗੇ ਵਗੁਤ ਏਵਰਿੰ ਨੰ ਅਤਵਿਦਾਨ ਕਮਗੇ ਬਿਰੇ ਨੇਤਿ ਏਵਰਿੰ ਅਮਾਂ ਕਨ ਲਿਬਗੇਂ ਤਿਬੀ ਹਿਯੇ।

0: ਜਮੀਲਾ ਸੰਗੀਤ ਲਵਤ ਹੋ ਗਈ ਤੇਰੇ ਲਵੇ ਅਰਗੋ ਮੈਂ ਮਿਵਾਲੇ ਮਿਹਾਰ ਗੜਿੰਗ ਏਗਾਰ ਗੜੀ ਸੋਲ ਮੈਨੇ ਠੀਂਗਾ ਮੈਨੇ ਮਿਗੜੀ ਗੜਗੋ ਮੈਂ ਖੁਰੀਆ ਮਿਗੇ ਦਨੀ ਨਿਵਾਹ ਕੇਸ ਮੇਰੇ ਗਿ ਚੋਰ ਗੋ ਮੈਂ ਖੁਰੀਆ ਮਿਗੇ ਦਨੀ ਸਟੂਡੀਓ ਐਂ ਵਾਗੋ ਤੁਨ ਤੀ ਬੇਫੁਨਾ ਇਕਵੇਰੀ ਇਹੁਨ ਤੇਰੇ ਨਾ ਗੁਲਾਲਾ ਵਾਹਕ ਦੱਕਾ ਲੈ ਦੁਰਗਤੀ ਬੜਗੋ ਮੈਂ ਇਹੁਨ ਤੇਰੇ ਨਾ ਮੇਰੇ ਵਾਹਕ ਦੱਕਾ ਫੁਰਸਤ ਮੈਂ ਤੂੰ ਹੁੜੇਫਾ ਆਮ ਦੇ ਤੇਰੇ ਕੋਲ ਗੋ ਮੈਂ ਸਟੂਡੀਓ ਐਂ ਸ਼ੋ ਕੁਰੇ ਗੇ ਬਗੇਂਦਾ ਮੈਂ ਗੋ ਤੁਨ ਹਮ ਮੇਰੇ ਸਮਿਤੀ ਬੇ ਅਰਗੋ ਮੈਂ ਸਟੂਡੀਓ ਗਦੇ ਮੇਰੇ ਕੀ ਦੇ ਵਾਰ ਬਿਸਾ ਰੇਤਾ ਦੇ ਤੁਮ ਹਰ ਸੁਤੀ ਰਿੰਦੂ ਸਮਾਲ ਨੇ ਰੇਫਾ ਗੜੀਆ ਕੋ ਫਨ ਸਰਵਿਸ ਮੇਲਾ ਤੀਰਿਸ ਮੇਲਾ ਦੇ ਮਿਤਕੇ ਬਾਰ ਮਿੰਨ ਕੋ ਵੈਚੇ ਵਿਲਾਗਣ ਕੋ ਗੜੀਆ ਕੋ ਸਾਲਿਸ ਫਸ ਮੇਲਾ ਵੈਗਾ ਦਵੇ ਖਾਂਡੂਤਾ ਵਾਰ ਗਦਵਾਨ ਕਮ ਲਫਾ ਕੁਰ ਵਬਾ ਅਤੁਲਮ ਫੇਸ਼ੀ ਗਿਆ ਲਿਫਤਾ ਅੱਲਾ ਤੁਲਾ ਹਮੇ ਅਹਮਿਯਤੀ ਆਦਿ ਇਲਾਟੇ ਨੇ ਰੇਫਾਮਾ ਮੇ ਇਲਾਟ ਬਦਲ ਮ ਕਿਸੇ ਕਸ਼ੀ ਗਮ ਵਾਕਾ ਮੇ ਰਿੰਦੂ ਸਮਾਲ ਇੰਗੇ ਤੋਤੀ ਨੇਰੇਫਾ ਨੀਂਦੂ ਇਲਾਟ ਮੈਂ ਤੇ ਹੈ ਮਾ ਸਮਾਲ ਵਾਲਾ ਦਤਰੁ ਕਰਵਾ ਬੇ ਫਰੂ ਵੈਸ ਮੈਂ ਆਰੇ ਬੇ ਬੈਵਰੇ ਕਾ ਗੁਲਫਿਸ ਅਸਲਾਮ ਅਲੈਕੁਮ
1: ਵਾਲੇਕੁਮ ਸਲਾਮ
0: ਕੋ ਬਾ ਅਲੀ ਅਹਿਮਦ ਹਾਲ ਕੀ ਨੇ ਤੋ
1: ਨਗਲ ਖਾਇਦਾ ਹੋਆ ਦਾ ਹਮਾ
0: ਨਗਲ ਹੀ ਆਤੀ ਨੀ ਮੁਣੀ ਕੋ ਕੀ ਨੇ ਮੂਸੂ ਐਮ ਐਮ
1: ਗਤ ਕਿਸ ਵਾਲਾ ਵਾਰੇ ਕੋ ਵੇ ਮੇ ਤੋ ਹਵੀ ਰਕੋ ਵਾਰਾ ਵਾਏ ਬਾਰ ਹਮਾ ਹੁਰਾ ਦੁਬਾ ਨੁ ਕਰੇ ਵਾਰਾ ਹਮਾ
0: ਕੁਰਵਾਨੇ ਹੀ ਮਿਹੀ ਹਿਤੰ ਅਰਣੀ ਅਸਲ
1: ਤਤਰ ਕੁਰਾਵ ਕੁਰਾਨ ਦੋ ਮੀ ਇਕਮ ਕੋ ਮੂਸਲਾ ਬਦਨ ਜਹਿਰਨ ਨੋ ਜ਼ਾਤ ਵਾਰ ਵਾਰ ਕੋ ਹੋਨੇ
0: ਇਹ ਵਾਹ ਕਾਲ ਕੋ ਮਿਸ ਮੀ ਦੱਕਣੇ ਮੂਸਮ ਬਲਵਾਂ ਦੋ ਤੁਰ ਕੁਰਵ ਵਿੱਚੇ ਮੇ ਹਰ ਵਾਰ ਵਿਸਾਰੇ ਵਾਰ ਕਣੁ ਗਦੇ ਇਲਾਟ ਸੇ ਬਨੇ ਰੇ ਗਿਰੁਰ ਕੁਲਾ ਅਹਨੁਂ ਤੋ ਸਮਾਲ ਬਨੇ ਰੇ ਰੁਰ ਕੁਲਾ ਮੂਸਮ ਬੇਦਾਰੇ ਸਮਾਲੂ ਮਾ ਨਾਮਾ ਇਤਿਮਾਸ ਕੁਰਵ ਕੋ ਬਾਈਦੂ ਕੋ ਕੰਕਮ ਤੋਤੀ ಮಸಾಲೆ ವಾರ ಬೋಡ ಫೋರ ಹಿತಾಮ ವಿರಿಕಮೆ ಮೇ ಹಮೈ ಕಣಿ ದೆಮಫಿರಿಯಕು ವಕೀವುಮೆ ನೋ ಮೇಗ ಬೋಡು ಮಸಲೆ ಕಮ್ಮನೆ ಮೇಗೆ ಸಹ ದರಿನ ಶಾ ದೆಫರಾತ್ಕೆ ಆಯ್ಲೆ ವಿಸ್ ನಫ್ಸಾನಿ ಗೊತ್ತು ನಾಯ್ತಿ ಮಾಯ ಗೊತ್ತು ಬಡತಿ ಲೊಳುಂತಕ್ಕೆ ಬಾರ ಹೆಣ್ಣು ತು ಮೇಕೆ ಮಾ ಗುಳೆ ಗೊತ್ತು ಅಳುವೆ ವಿವಾಹದ ಕಣಿ ಕೊಬಾಯತು ಆಲಿ ಅಹಮದ್ಗೆ ಖಿಯಾಲಕ್ಕೆ
1: ਇਹ ਅਨੇਕ ਗੋਤੋ ਸਵਿੰਗ ਹਮਾ ਮੈਂ ਮਿਸਾਲ ਕਾ ਗੇਤਰ ਗੋਲੇ ਦਰੀ ਮਸਲ ਜੀ ਗੇ ਉਨੀਆ ਦਰੀ ਨਾ ਮਾਇਨਾ ਮਸਲ ਜੀ ਗੇ ਇਹ ਦੇਫਰਾ ਤੋਂ ਦੇ ਹੱਲ ਨੂੰ ਨੁਕੜਾ ਕਾ ਬਗਾ ਨਾ ਮਸਲ ਜੀ ਹੈ ਕਿ ਹੁਣ ਕਾ ਆਇਦਾ ਰੋੜੇ ਨੇ ਨਾ ਇਹ ਦੇਫਰਾ ਤੋਂ ਵਾਹ ਤੱਕ ਕੇ ਹੱਲ ਕੁਰਵੇ ਨੇ ਕਾ ਦੇਫਰਾ ਤੋਂ ਬਾਕੀ ਕੋਨਾ ਸੇ ਕਮ ਨੂੰ ਆਣੇ ਦੇਫਰਾ ਤੋਂ ਵਾਹ ਤੱਕ ਕੇ ਹਮਾ ਹੱਲ ਕੁਰਵੇ ਅਨਿਕਾ ਇਹ ਦਰੀ ਨਾ ਤਨੇ ਜੇ ਮਸਲ ਤੇ ਮੰਦਹ ਵਣੀ ਮਾਸ ਮਸਲ ਜੀ ਹੈ ਨੇ ਇਹ ਸਮੇਂ ਦਿਮਾਗਾ ਇੱਕ ਕਮੇ ਇੱਕ ਹਮਰਾ ਗੋਸਕੀ ਹਮਾ ਦੇਹਰਾ ਤੋਂ ਵਾਕ ਹਮ ਦੱਕਾ ਗੇ ਹਮਾ ਹੱਲ ਕੋ ਇਹਨੋ ਗੋਸ ਨੋ ਨਾ ਨਹੀਂ ਹੈ ਦੇਗੇ ਇੱਕੇ ਕਾ ਹੈ ਗਿਨਾ ਮਹੀ ਹੁਣ ਜਸ ਮਸਤ ਜੀ ਨੇ ਕਿਤੇ ਮੈਂ ਨੋਣੇ ਬੁਣੀ ਅੰਗ ਮਰੀ ਨਾ ਅੰਗ ਮਰ ਮਸਤ ਜੀ ਹੈ ਨੇ ਤੇ ਭਾਈ ਹਮਾ ਗਿਨੇ ਹਮ ਵਾਕ ਹਮਾ ਕੇ ਅਮਿਲ ਲੈ ਕਿ ਮੀ ਗੇ ਕਾ ਉਹ ਬਾਵ ਆ ਜਾਤੇ ਅਮਿਲ ਵਜ਼ਨ ਕੋ ਉਹ ਮੀ ਕਿ ਮੀ ਕਿ ਵਜ਼ਨ ਕੋ ਉਹ ਕਮਣ ਮਸਤ ਜੀ ਮਾਨਵਾਨ ਇਹ ਬਸ ਮਸਤ ਜਾਈ ਹਮ ਆਰਮ ਕੁਰਮਤ ਕਮ ਵਾਕ ਹਮਾ ਇੱਕੇ ਕਾ
0: ಮಸಲ ಹಲ್ಲು ಕರಮ ಸಾಕ ರೋಳಿ ಜಿಯಾ ದಾರಿ ನವ್ವೆಸೆಬ ವರಂ ಹಿದ್ದತಿ
1: ವರಂ ಅಸರು ಕುರೆ ವರಂ ಅಸರು ಕುರೆ ದೆನ್ ಗೇತರ ತಿಬೇನ ಹಲ್ಲು ಕುರಂ ಬೇನುವಾ ಮೇ ಹಲ್ಲು ನುಕುರಾ ಮೇ ನುಕುರಾ ಬೇನ ನುವಾ ಮಿಸ್ ತಿಬೆ ಎ ಕಿಮಿ ಹಿ ಗೋನನ್ ಹಿ ಯಾದ ನಕಿ ಗೋಯ್ ಎ ಅಳಗನ ಕ ಹಿ ಯಾದ ಕಿ
0: ದೆನ್ ಮಿಸಕೆ ಕಾಲ ಹಿತರಿ ಕ ಮೇ ಬೇನುವಾ ಮಿಹ ಕ ಕೊಂ ಕಾಲ ಹಿತ
1: ಕ ಕ ಎ ಕ ಹಿ ಕತರ ಬೇನುವಾ ಮಿಹ ಕ ಮಿಹ ಕ ಅಮಿ ದೆ ಹ ವಿಸ್ ನಗಾಯ ಗೆ ಹಮ ಗೋ ಬುಗ ಸಮ ಪುರಿಯ ಮನ ವಾದ ಕ ಹಲ್ಲು ಕುರ ಮಸಕ ಕುರಾನ ಅದೆ
0: ತಂಕೊಳ ಕುದಿ ಆಯ್ಲತ ಕವೆದ್ಯ ಮಸ ಕುಡವಾಣೆ ತಿಪುಣಡಿದೋ
1: ಆ ತಂಗು ಕುದಿ ಆಯ್ಲ ವಿಜೆ ಕದ ಹಾ ಮೇಸಾದ ಕ ದಾರಿನಾ ದಾರಿನಾ ಜೆ ಮಸ ಗೈತೆ ಬೋರತಿ ಮುನಿ ಎಹೆ ಬೋರತಿ ಮಿಹಿನ ವನಿ ಮಕ ಎಬಿಸ್ ಮಸ ದಿಮನ ವಾಣೆ ದೆ ಮಿಹಿನ ಗೆ ನೆ ಕೊ ಹುಟ್ಟುವಾ ಮೈ ಬಹ ವಿಸಾ ಹುಟ್ಟುವಾ ನೆ ತೆರಾ ತುಮ ವೆ
0: ಮೈ ಫೆನ್ನ ಕ ದಾರಿನೆ ಬೋಡೆ ನುವಾಣ ತಾ ತು ಕಿತ ಆ
1: ದಾರಿನೆ ಬೋಡೆ ಮೈ ಬಹ ಫೆನ್ನ ಕರೆ ಎಮ ಹೇವರು ಭಯಂ ಜೆ ಮೈ ಬಹ ಫೆನ್ನ ವೆಸೆ ಮೇ ಕೊ ತಾ ಹಲ್ಲು ವಾಣೆ ಇಬ್ರಾಹಿಂ ಬೇಯ ಕೊಲಮಾವರಿ ಸಫೀಗುಬೆ ಲಾಮು ಕುನಹಂದು ಆಮಿನಾ ಹುಳ ಅಬ್ದು ಹಕೀಮ ದೆಮಿ ಹುಣ ತಂ ಹಿತದು ರಾಜ್ಯತನ ದೇವರಾಜ ಗಾಡುಗೆ ಎಮ್ಮೆನ
0: ಆ ದಿಗು ಲಿಸ್ಟೆ ಕೇತೋ
1: ಆ ವರ ದಿಗು ಲಿಸ್ಟೆ ವರ ದುವಸ ಜಾಲ್ಗುಣ ಮಣ್ಣ ಮಿಹಾರ ವಿ ಫುರ್ಸತ್ ಮುದಿಬೇತಿ ವರ ಉಪಾಜಿ
0: ಎಹೆವೆತೋ ಎಹಾ ದಿಗು ಲಿಸ್ಟೆ ಕೇನ್ ಜಹುಣಿ
1: ಆ ಸಿಹಾಪಿ ಗಾಡು ಆಹಾರ ಕಬು ಗಿನಾಗ ಬಿದನ ಅಳ್ಗುಣ ಮಣ್ಣ ಅದಿ ಅಳ್ಗುಣ ಕಜ್ಞ ತೊಡ್ಡು ನಸೀನವೆ ಸುನದು ಮರಿಯಿಂದ ತವೆ
0: ಅಳ್ಗುಣ ಗ್ಯಾಮ್ ರೇಗ ಸಿವುಣು ನಸೀನ ಗಾಡು
1: ಎ ದೇ ಬಾಯ ಪಹಾರ ಅಳ್ಗುಣ ಗಾಯ ಮಿಹಾರ ಫುರ್ಸತ್ ಮುದಿಬೇತಿ ಗಾಡ ಆಹಾರ ವಜ್ಜೆ ಮಿಹಾರ
0: ಮುದಿಬೇತಿ ಪ್ರಸಲಿ ಫತಾದೆ ತಾಳ್ಗೊಮ್ಮೆ ಬೇರು ಗೆಂಗು ಸಮೀರೆ ಮಿ ಸ್ಟುಡಿಯೋ ಎಮ್ಮಿ ತಿಬಿ ಎಮ್ಮ ಸ್ಟುಡಿಯೋ ಎಂಬ ಬದಲುವಜ್ಜೆ ಅಮ್ಮ ಗ್ಯಾಮ್ಸ್ ದೋ ಎಮ್ಮ ಲವಜ್ಜಾದಿನ ವಕೀಲ ನಿಂಗೆ ತವರ ಬಾಚೆ ರೇಖೆ
1: ಹ್ಞೂ